0: ਨੀਂਦ ਖਾ ਜਿਹੜਾ ਜੇ
1: ਨੀਂਦ ਵਾ ਵਹਿਮ ਖਾ ਲਓ
0: ਫਿਰ ਥੋੜ੍ਹੀ ਕਾਟੀ
1: ਹਰੀ ਓ ਮਾਈ
2: ਚਲੋ ਆਵਾਜ਼ ਬੋਲੋ ਸਾਹਿਬ।